ਟਕਲਾ ਸੂ ਪਹਿਲਾਂ ਤਾਂ ਆਪਾਂ ਜਿਉਂ ਬਾਤ ਕਰੀ ਕਿ ਭਾਈ ਪਾਲਕੋ ਕਿਸਾਨ ਭਾਈ ਬਾਵੇ ਤੋਂ ਉਪਚਾਰਿਤ ਜੀ ਕੋ ਬੀਜ ਹੈ ਉਨ ਸੂ ਆਪਾਂ ਬੁਆਈ ਕਰਾਂ ਤਾਂ ਅੱਜ ਕੀ ਸਮੱਸਿਆ ਹੈ ਇਨ ਕੀਟਰੀ ਆ ਕਮ ਆਵੇ ਔਰ ਫਸਲ ਮਾਤੇ ਸਮੇਂ ਹੂੰ ਆਪਾਂ ਕੀਟਨਾਸ਼ਕ ਰੋ ਛਿੜਕਾਉ ਵੀ ਆਪਾਂ ਨੇ ਕਰਨਾ ਪੜ ਜਾ ਕੀਟ ਲਾਗ ਜਾ ਮਾਨ ਲੋ ਤਾਂ 50 ਮਿਲੀ ਕਲੋ ਰੈਟਰਾ ਨੀਲ ਪ੍ਰੋਇਲ 18.5% SC ਜਾਂ 80 ਗ੍ਰਾਮ ਇਮਾ ਮੈਕਟਿਨ ਬੈਂਜੋਏਟ 5% SG ਨੇ 200 ਲੀਟਰ ਪਾਣੀ ਮੇ ਗੁੜ ਬਣਾਰ ਪ੍ਰਤੀ ਏਕੜ ਰਮੈਨੇ ਖੇਤਰ ਮੈਨੇ ਆਪਾਂ ਨੇ ਛਿੜਕਾਉ ਕਰਨਾ ਚਾਹੀਏ। ਹਮੇ ਪਾਲਕੇ ਰਮੈਨੇ ਕਿਸਾਨ ਭਾਈਆਂ ਇੱਕ ਰੋਗ ਹੈ ਕਿ ਭਾਈ ਧੱਬਾ ਪੜ ਜਾ, ਧੱਬਾ ਰੋਗ ਜਿਹਨੇ ਆਪਾਂ ਕਹਿਵਾਂ ਉਹ ਲਾਗ ਜਾ, ਤੋ ਗੋਲਾਕਾਰ ਭੂਰਾ ਸਫੇਦ ਰੰਗ ਜੀ ਕਾ ਧੱਬਾ ਹੈ, ਇਹਨੇ ਪਾਲਕ ਦੀ ਪਤੀਆਂ ਰਮੈਨੇ ਦਿਖੇ ਔਰ ਬਾਤ ਆਈ ਜਾਵੇ ਕਿ ਭਾਈ ਬੀਜ ਨੇ ਉਪਚਾਰਿਤ ਕਰਨਾ ਆਪਾਂ ਨੇ ਲਿਆਉਣਾ ਹੈ ਔਰ ਰੋਗ ਪ੍ਰਤੀਰੋਧੀ ਜੀ ਕੀ ਕਿਸਮਾ ਹੈ ਉਨਰੀ ਆਪਾਂ ਨੇ ਬੁਆਈ ਕਰਨੀ ਚਾਹੀਏ। ਰੋਗ ਲਾਗ ਜਾ ਮਾਨ ਲੋ ਧੱਬਾ ਰੋਗ, ਤੋ ਨਿਯੰਤਰਣ ਵਾਸਤੇ ਕਿਸਾਨ ਭਾਈ ਕਈ ਕਰ ਸਕੇ, ਮੈਂ ਕੋ ਜੇ 75% WP 400 ਗ੍ਰਾਮ ਪ੍ਰਤੀ ਏਕੜ 200 ਲੀਟਰ ਪਾਣੀ ਦੇ ਮਹੀਨੇ ਆਪਣੇ ਬੜੀਆ ਗੋਲ ਬਣਾਵੇ ਔਰ ਆਪਣੇ ਛਿੜਕਾਵ ਕਰੇ। ਕਿਸਾਨ ਭਾਈਆਂ ਆਹੀ ਜਾਣਕਾਰੀ ਕਿ ਭਾਈ ਆਪਾਂ ਬਰਸਾਤ ਦੇ ਮੌਸਮ ਦੇ ਮਹੀਨੇ ਮੈਂ ਜਿਵੇਂ ਪਾਲਕੇ ਦੀ ਖੇਤੀ ਲਿਆਉਣੀ ਚਾਹਾਂ ਤੋ ਫਿਕਰ ਕਰਾਂ ਔਰ ਸਾਥੇ ਸਾਥ ਕੀਟ ਪ੍ਰਬੰਧਨ ਨੋ ਜੀ ਕੋ ਕਾਰਜ ਹੈ ਵੋ ਆਪਾਂ ਕਿਣ ਤਰ੍ਹਾਂ ਸੂ ਕਰ ਸਕਾਂ। ਕ੍ਰਿਸ਼ੀ ਜਗਤ ਪ੍ਰੋਗਰਾਮ ਰੋ ਟੈਮ ਪੂਰੋ ਵੇਰੀਓ ਹੈ, ਆਪਣੇ ਸਾਥੀ ਦਿਨੇਸ਼ ਰਾਣੇ ਜਾਣੇ ਸੇਖ ਦਿਰਾਓ, ਰਾਮ ਰਾਮ।

0: ਆਪਣਾ ਬੜੇ ਰਹੇ ਨੀ ਕਈ ਕਹਾਵਤਾਂ ਵੀ ਇਹ ਅਨਸੂ ਜੁੜੀ ਹੋਈ ਹੈ ਜਿਹੋ ਆਪਣੇ ਟਾਈਮ ਟਾਈਮ ਪਰ ਬਤਾਤਾ ਰਿਹਾ ਕਰੇ ਔਰ ਸ਼ਗੁਨ ਵੀ ਹੋਇਆ ਦੇਖਨੇ ਵੇ ਘਰ ਸੂ ਬਾਹਰ ਨਿਕਲਿਆ ਕਰੇ ਪਸ਼ੂ ਪਕਸ਼ੀ ਜਦ ਹਾਮੀ ਦੇਖ ਜਾਵੇ ਤੋ ਵੇ ਅੰਦਾਜ਼ੋ ਲਗਾ ਲਿਆ ਕਰੇ ਕਿ ਆਪਣੇ ਕਿਨ ਤਰੀਕਾ ਰੋ ਕੰਮ ਬਣੇਲਾ ਜਾਂ ਨਹੀਂ ਬਣੇਲਾ ਤੋ ਸ਼ਗੁਨ ਵੀ ਅਨਸੂ ਜੁੜੇ ਬਹੁਤ ਪ੍ਰਕਾਰ ਰਹੇ ਤੋ ਆਪਾਂ ਬਾਤ ਕਰਾਂ ਕਹਾਵਤ ਆਰੀ ਤੋ ਆਪਣਾ ਟੇ ਕਹਾਵਤ ਹੈ ਕਿ ਧੋਰੀ ਗਾਰਾ ਬਲਦ ਬਿਕਾਵੇ ਯਾਨੀ ਸਿੱਧੀ ਸੱਚੀ ਗਾਏ ਰਾ ਬਛੜਾ ਵੀ ਉਂਡੀ ਸਾਗ ਪਰ ਆਸਾਨੀ ਸੂ ਬਿਕ ਜਾਇਆ ਕਰੇ ਮਤਲਬ ਹੈ ਕਿ ਜੋ ਵੀ ਸੰਸਕਾਰੀ ਮਾਤਾ ਪਿਤਾ ਹੋਇਆ ਕਰੇ ਯਾਨੀ ਸੰਤਾਨ ਹੈ ਜੀ ਸਮਾਜ ਸਿੱਧੋ ਸਨਮਾਨ ਪਾ ਲਿਆ ਕਰੇ
1: ਬਿਲਕੁਲ ਔਰ ਆਪਣੇ ਅਟੇ ਆਹ ਵੀ ਕਹਿਵਤ ਹੈ ਕਿ ਊਂਟ ਪਾਉ ਪਸਾਰੇ ਤੋਂ ਗਾਉਂ ਉਜਾੜੇ ਯਾਨੀ ਕੋਈ ਵੀ ਬੜੋ ਜਾਂ ਅਸਰਦਾਰ ਮਿਨਕ ਹੋਏ ਵੀ ਥੋੜੀ ਸੀ ਲਾਪਰਵਾਹੀ ਵੀ ਵਿਨਾਸ਼ ਹੈ ਜੇ ਕਰ ਸਕੇ ਔਰ ਵੀ ਹੈ ਕਿ ਛੋਟਾ ਮੂੰਹ ਏਂਠਾ ਕਾਨ ਯਹੀ ਹੈ ਅੱਛੇ ਬੇਲ ਕੀ ਪਹਿਚਾਨ ਆਂਧਾਰੀ ਮਾਂ ਕੀ ਰਾਮ ਉਡਾਵੇਰ ਅਕਲ ਬਿਨਾ ਊਂਟ ਉਭਣਾ ਭਾਗੇ ਤੋ ਇਹਦਾ ਬਹੁਤ ਸਾ ਔਰ ਵੀ ਕਹਾਵਤਾਂ ਹੈ ਆਪਣੇ ਅਟੇ ਬਣੇੜੀ
0: ਜਿਉਂ ਭੈਸਰ ਆਗੇ ਬੀਨ ਬਜਾਉਣੀ ਯਾਨੀ ਮੂਰਖ ਵਿਅਕਤੀ ਦੇ ਸਾਮੀ ਗਿਆਨ ਦੀ ਬਾਤਾਂ ਕਰਨੀ ਬਿਲਕੁਲ ਹੀ ਵਿਅਰਥ ਹੈ ਔਰ ਕਾਲੋ ਅਕਸ਼ਰ ਭੈਂਸ ਬਰਾਬਰ ਯਾਨੀ ਕਾਲੋ ਅਨਪੜ ਜਿਹੋ ਹੋਇਆ ਕਰੇ ਬਿਨੇ ਅਕਸ਼ਰ ਗਿਆਨ ਨਹੀਂ ਹੋਇਆ ਕਰੇ ਤੋ ਜਿਹਨੇ ਉਹ ਕਾਲੋ ਕਾਲੋ ਦੇਖਿਆ ਕਰੇ ਤੋ ਬਿਲਕੁਲ ਕਾਲੋ ਅਕਸ਼ਰ ਭੈਂਸ ਬਰਾਬਰ ਹੀ ਦੇਖਿਆ ਕਰੇ
1: ਜਿਵੇਂ ਕਿ ਦੇਖੋ ਦੁੱਧ ਦੇਤੀ ਗਾਏ ਦੀ ਲਾਤ ਵੀ ਸਹਿਣੀ ਪੜੇ ਆਪਣੇ ਅਟੇ ਕਿਆ ਕਰੇ ਕਿਉਂਕਿ ਗਾਏ ਅਗਰ ਦੁੱਧ ਦੇਵੇ ਤੋ ਅਗਰ ਬਾਪਾ ਨੇ ਲਾਤ ਵੀ ਮਾਰ ਦੇ ਤੋ ਆਪਾਂ ਸਹਿ ਲਿਆ ਕਰਾਂ ਮਾਲਿਕ ਗੁੱਸੋ ਕੌਣ ਕਰੇ ਇਹ ਵੀ ਕੋਈ ਵੀ ਅਗਰ ਏਡੋ ਆਦਮੀ ਵੀ ਹੈ ਜਕਾ ਆਪਾਂ ਨੇ ਲਾਭ ਹੋਏ ਤੋ ਵੀ ਦੋ ਬਾਤ ਵੀ ਆਪਾਂ ਸੁਣ ਲਾ
0: ਬਿਲਕੁਲ ਔਰ ਅਗਲੀ ਕਹਾਵਤ ਹੈ ਕਿ ਘੋੜੋ ਗਾਸੂ ਯਾਰੀ ਕਰੀ ਤੋ ਖਾਈ ਕਈ ਮਤਲਬ ਅਗਰ ਆਪਾਂ ਜੋ ਆਪਣਾ ਪੇਸ਼ ਹੋਇਆ ਰੋਜੀ ਰੋਟੀ ਦੇ ਕਮਰੇ ਮੈਂ ਅਗਰ ਅਤਿਅਧਿਕ ਸੰਕੋਚ ਕਰਾ ਲਾ ਜਾਂ ਰਿਆਇਤ ਦੇਵਾਂ ਲਾ ਲੋਕਾਂ ਨੇ ਤੋ ਅਗਰ ਰਿਆਇਤ ਦੇਵਾਂ ਲਾ ਤੋ ਆਪਾਂ ਕਮਾਵਾਂ ਲਾ ਕਈ ਔਰ ਖਾਵਾਂ ਲਾ ਕਈ
1: ਬਿਲਕੁਲ ਔਰ ਦੇਖੋ ਜਿਨਾਵਰਾ ਸੁਜੁਰੇੜੀ ਅਠੇ ਆਪਾਂ ਨੇ ਕਈ ਸ਼ਕੁਨ ਵੀ ਹੈ ਔਰ ਕਿਹਾ ਵੀ ਜਾਵੇ ਕਿ ਦੇਖੋ ਚਿੜੀਆਂ ਨਿਆਵੇ